0: ਵਾਰੀਆਂ ਮਾਇਨ ਲਈ ਜਾਵਣ ਵਾਲੀ ਆਹ ਪ੍ਰੀਖਿਆ 18 ਜੁਲਾਈ ਤਾਈਂ ਚੱਲੇਗਾ। ਆਯੋਗ ਸਚਿਵ ਰਾਮ ਨਿਵਾਸ ਮਹਿਤਾ ਬਤਾਇਓ ਕਿ ਪ੍ਰੀਖਿਆ ਦੇ ਜ਼ਰੀਏ 9651 ਅਹੁਦਾ ਮਾਥੇ ਭਰਤੀ ਕਰੀ ਜਾਵੇਗਾ। ਪ੍ਰੀਖਿਆ ਸਾਰੂ ਰਾਜ ਦਾ 27 ਜ਼ਿਲ੍ਹਾ ਮਾਏ ਸੈਂਟਰ ਬਣਾਈ ਚਿਆ ਹੈ। ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ਅੱਜ ਆਖਾ ਰਾਜ ਮਾਏ ਜਾਗਰੂਕਤਾ ਕਾਰਜਕ੍ਰਮ ਸ਼ੁਰੂ ਕਰੀ ਚਿਆ। ਆਰੇ ਜ਼ਰੀਏ ਮਾਇਡਾਂ ਔਰ ਬੱਚਿਆਂ ਦਾ ਭਲਾ ਸਾਰੂ ਦੋ ਬੱਚਿਆਂ ਵਿੱਚ ਜ਼ਰੂਰੀ ਆਂਤਰੋ ਰੱਖਣ ਔਰ ਪਰਿਵਾਰ ਨਿਯੋਜਨ ਮਾਥੇ ਜ਼ੋਰ ਦਿਓ ਜਾ ਰਿਹਾ ਹੈ। 18 ਜੁਲਾਈ ਤਾਈਂ ਚੱਲਣ ਵਾਲਾ ਜਨਸੰਖਿਆ ਸਥਾਇਤਵ ਜਨ ਜਾਗਰੂਕਤਾ ਸਪਤਾਹ ਦਾ ਤਹਿਤ ਸਵਸਥ ਪਰਿਵਾਰ ਔਰ ਖੁਸ਼ਹਾਲ ਪਰਿਵਾਰ ਸਾਰੂ ਨਿਆਰਾ ਨਿਆਰਾ ਕਾਰਜਕ੍ਰਮ ਰੱਖਿਆ ਜਾ ਰਿਹਾ ਹੈ। ਇਹ ਮੌਕੇ ਜੈਪੁਰ ਮਾਏ ਰਾਖੀ ਜਿਹਾ ਰਾਜ ਸਤਰ ਦਾ ਜਲਸਾ ਮਾਏ ਜਨਸੰਖਿਆ ਸਥਾਇਤਵ ਦਾ ਮਾਮਲਾ ਮਾਏ ਬਿਹਤਰੀਨ ਕੰਮ ਕਰਨ ਸਾਰੂ ਬਾਂਸਵਾੜਾ ਜ਼ਿਲ੍ਹਾ ਰੋ ਵਰਚੁਅਲ ਤਰੀਕਾ ਮਾਨ ਪਾਨੋ ਦੇਰ ਮਾਨ ਕਰੀ ਜਿਓ। ਚਿਕਿਤਸਾ ਸਵਾਸਥ ਵਿਭਾਗ ਦੇ ਸਚਿਵ ਗਾਇਤਰੀ ਰਾਠੌੜ ਆਸ ਵਾਲੀ ਲੁਗਾਈਆਂ ਨੇ ਟੇਮ ਸਰ ਜਾਂਚ ਕਰਾਵਣ ਦੀ ਅਰਜ ਕੀਨੀ।
1: हम जनसंख्या स्थायीकरण की ओर आ गए हैं, लेकिन अब हमारा प्रयास है कि जो हमारी जनसंख्या है उसको हम बेहतर चिकित्सा सुविधाएं किस तरह से उपलब्ध करा सके, बच्चे के बर्थ से लेकर के वृद्धावस्था तक। महिलाओं को पहले से आजकल हो गया कि इवन प्रेगनेंसी के पहले ही काउंसलिंग होती है, क्योंकि कुछ जेनेटिक डिसऑर्डर्स होते हैं, आपने देखे हैं कि सिकल सेल एनीमिया वाला होता है, थैलेसीमिया होता है, तो प्री काउंसलिंग बहुत जरूरी है जिससे कि मदर हेल्दी रहे और उसके बच्चे हेल्दी रहे।
0: ਡੀਗ ਜ਼ਿਲ੍ਹਾ ਮਾਏ ਕ੍ਰਿਸ਼ੀ ਪਰਿਵੇਕਸ਼ਕਾਂ ਦੀ ਟੀਮ ਖਾਦ ਬੀਜ ਵੇਚਣ ਵਾਲਾਂ ਦੀ ਦੁਕਾਨਾਂ ਦੀ ਜਾਂਚ ਕਰ ਰਹੀ ਹੈ। ਕ੍ਰਿਸ਼ੀ ਵਿਭਾਗ ਦਾ ਸੰਯੁਕਤ ਨਿਦੇਸ਼ਕ ਸੁਰੇਸ਼ ਮਾਨ ਬਤਾਇਓ ਕਿ ਖਰੀਫ ਸੀਜ਼ਨ ਮਾਏ ਖਾਦ ਬੀਜ ਦੀ ਵਧਦੀ ਮੰਗ ਵਿੱਚ ਕਾਲਾ ਬਾਜ਼ਾਰੀ ਮਾਥੇ ਆਂਕਸ ਲਗਾਵਣ ਸਾਰੂ ਜਾਂਚ ਕਰੀ ਜਾ ਰਹੀ ਹੈ। ਸਿਰੋਹੀ ਜ਼ਿਲ੍ਹਾ ਮਾਏ ਆਬੂ ਰਾਜ ਰਾ ਬ੍ਰਹਮ ਕੁਮਾਰੀ ਸੰਸਥਾਨ ਮਾਏ ਅੱਜ ਰਾਜਨੀਤਿਕ ਸੰਮੇਲਨ ਸ਼ੁਰੂ ਹੋਇਓ। 3 ਦਿਨ ਰਾ ਈ ਸੰਮੇਲਨ ਰਾ ਉਦਘਾਟਨ ਸਤਰ ਮਾਏ ਗੋਆ ਰਾ ਮੁੱਖ ਮੰਤਰੀ ਪ੍ਰਮੋਦ ਸਾਵੰਤ ਕਹਿਓ ਕਿ ਅਧਿਆਤਮ ਇਨਸਾਨ ਰਾ ਸਾਰਵਜਨਿਕ ਜੀਵਨ ਨ ਸਹੀ ਦਿਸ਼ਾ ਦੇਵੇ ਹੈ। ਵਹ ਜਨਤਾ ਰਾ ਨੁਮਾਇੰਦਾ ਓ ਸੇਵਾ ਨੈਤਿਕਤਾ ਔਰ ਸਕਾਰਾਤਮਕ ਸੋਚ ਸਾਗੇ ਵਿਕਾਸ ਮਾਏ ਯੋਗਦਾਨ ਦੇਵਣ ਰੀ ਅਰਜ ਕੀਨੀ। ਪਾਲੀ ਜ਼ਿਲ੍ਹਾ ਮਾਏ ਪੁਲਿਸ ਰੀ ਕਾਲਿਕਾ ਪੈਟਰੋਲਿੰਗ ਯੂਨਿਟ ਰੀ ਓਰੋਂ ਨੈਰੀ ਨੈਰੀ ਠੋਣਾ ਮਹਿਲਾਵਾਂ ਰੀ ਹਿਫਾਜ਼ਤ ਔਰ ਮਾਂ ਨੂੰ ਜੁੜਿਆ ਕਾਰਜਕ੍ਰਮ ਰਾਖੀ ਚਿਆ। ਇਸ ਦੌਰਾਨ ਖੁਦ ਰੀ ਹਿਫਾਜ਼ਤ ਰਾ ਤਰੀਕਾ ਰੋ ਦਰਸਾਵ ਕਰੀ ਜਿਓ ਔਰ ਰਾਜ ਕੋਪ ਸਿਟੀਜ਼ਨ ਐਪ ਰੇ ਬਾਰਾ ਮਾਏ ਜਾਣਕਾਰੀ ਦੀ ਜੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 26 ਜੁਲਾਈ ਐਤਵਾਰ ਨੇ ਆਕਾਸ਼ਵਾਣੀ ਪ੍ਰਸਾਰਿਤ ਕਰਿਆ ਜਾਵਣ ਵਾਲਾ ਖਾਸ ਕਾਰਜਕ੍ਰਮ ਮਨ ਕੀ ਬਾਤ ਮਾਏ ਵਿਚਾਰ ਬਤਾਵੇਲਾ। ਆ ਹਰ ਮਹੀਨਾ ਪ੍ਰਸਾਰਿਤ ਕਰਿਆ ਜਾਵਣ ਵਾਲਾ ਇਹ ਕਾਰਜਕ੍ਰਮ ਰੀ 136ਵੀਂ ਕੜੀ ਫੈਲਾ। ਆਪ ਹੀ ਇਨਸਾਰੂ ਸੁਝਾਵ ਮੁਫਤ ਨੰਬਰ 1800117800 ਮਾਥੇ 24 ਜੁਲਾਈ ਤਾਈਂ ਭੇਜ ਸਕੋ ਹੋ। ਆਖਿਰ ਮਾਏ ਖਾਸ ਸਮਾਚਾਰ ਇੱਕ ਵਾਰ ਫੇਰ ਸੁਣ ਲੈ ਰਹੋ। ਭਾਰਤ ਔਰ ਨਿਊਜ਼ੀਲੈਂਡ ਦਾ ਰਿਸ਼ਤਾ ਮਜ਼ਬੂਤ ਬਣਾਉਣ ਸਾਰੂ ਸਾਲ 2030 ਤਾਈਂ ਦੋਨੋਂ ਦੇਸ਼ਾਂ ਵਿੱਚ ਕਾਰੋਬਾਰ ਦੁਗਣੋ ਕਰ ਔਰ 35,000 ਕਰੋੜ ਰੁਪਿਆ ਦਾ ਲੈਵਲ ਤਾਈਂ ਲਿਜਾਉਣ ਨੂੰ ਤੈਅ ਕਰੀ ਚਿਓ। ਮੁੱਖ ਮੰਤਰੀ ਭਜਨ ਲਾਲ ਸ਼ਰਮਾ ਕੇਕੜੀ ਹਲਕਾ ਮਾਏ ਵਿਕਾਸ ਰਾ 1258 ਕਰੋੜ ਰੁਪਿਆ ਦਾ ਕੰਮ ਸ਼ੁਰੂ ਕੀਨਾ ਔਰ ਪੂਰਾ ਫਿਆ ਕੰਮ ਜਨਤਾ ਨੇ ਸੌਂਪਿਆ। ਸਿੱਖਿਆ ਮੰਤਰੀ ਮਦਨ ਦਿਲਾਵਰ ਕਹਿਓ ਸਰਕਾਰ ਰੋ ਵਿਦਿਆਰਥੀਆਂ ਦਾ ਭਲਾ ਮਾਥੇ ਖਾਸ ਧਿਆਨ। ਔਰ ਵਿਸ਼ਵ ਜਨਸੰਖਿਆ ਦਿਵਸ ਦੇ ਮੌਕੇ ਅੱਜ ਜੈਪੁਰ ਮਾਏ ਰਾਜ ਸਤਰ ਰੋ ਕਾਰਜਕ੍ਰਮ ਰਾਖੀ ਜਿਓ। ਇਸ ਅੱਗੇ ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਪੂਰੋ ਥਿਓ। ਨਮਸਕਾਰ।
2: FM 103.7 MHz पर आकाशवाणी नागौर का ये चिरमई चैनल है। शाम के 7 बजे हम किसान भाई सुनेंगे अपना कार्यक्रम किसानवाणी।